ਸਾਜਨਾ ਹਾਥਨ ਪੇਰੇ ਨਏ ਨਏ ਕੰਗਨਾ ਪਾਵਨ ਮੈਂ ਛਮਕੇ ਪਾਈ ਅਲੀਆ ਨੋਨੀ ਸੁਹੇ ਨਾ ਕੁੰਗਰੀਆ ਮਨੀ ਹੈ ਮਰਿਆਦਾਰ ਬਨੀ ਹੈ ਮਰਿਆਦਾਰ ਕਮਰ ਕਸੀ ਕਰ ਦੋਨੀ ਨੋਨੀ ਕਮਰ ਕਸੀ ਕਰ

ਸਿਪਾਹੀ ਕੌਸਲਿਆ ਦੀ ਪਦਵੀ ਪਾਈ ਗੋਦੀ ਖੇਲਤ ਰਹਿ ਰਘੁਰਾਈ ਤੂੰ ਪ੍ਰੇਮ ਭਾਵ ਕੇ ਭੂਕੇ ਭਗਵਾਨ ਪ੍ਰੇਮ ਭਾਵ ਕੇ ਭੂਕੇ ਭਗਵਾਨ ਵੀਰਨ ਤਜ ਪਾਠਨ ਆਪਣੋ ਪਿਆਰੋ ਬੁੰਦੇਲਖਨ ਪ੍ਰੇਮ ਭਾਵ ਕੇ ਭੂਕੇ ਭਗਵਾਨ ਵੀਰਨ ਤਜ ਪਾਠਨ ਆਪਣੋ ਪਿਆਰੋ ਬੁੰਦੇਲਖਨ ਭਾਰਤ ਮਾਤਾ ਕੋ ਹਿਰਦੋ ਹੈ ਜੀਵੇ ਹਮੇ ਗਮਨ।

ਉਹਦੀ ਕਾਮਨੀ ਅਰੇ ਖੋਲੋ ਕਾਂ ਅਰੇ ਜੀ ਉਹਨੇ ਖੋਲੋ ਕੰਥ ਕੇ ਵਾਰ ਲੇਕਿਨ ਉਹਨੇ ਨਾ ਉੱਥੇ ਕਹੀ ਕੇ ਵਾਰ ਨਹੀਂ ਖੁੱਲਦੀ ਵਾਰ ਨਹੀਂ ਖੁੱਲਦੀ ਅਬ ਜੋ ਜੋ ਹੈ ਸੁਣੋ ਸਾਧੂ ਨੇ ਸਾਧੂ ਨੇ ਸੁਣੋ ਦੋਹਾ ਸਾਧੂ ਕਹਿ ਰਹਾ ਮਨ ਸੇ ਸੰਕ ਬਾਜੇ ਸਾ ਦੂਜਾ ਵੇਰੇ ਵਾ ਬਾਮੇ